ਭਾਰਤੀ 11 ਕੋਰ ਕਾ ਮਨਸੂਬਾ ਇਹ ਥਾ ਕਿ 15 ਜੂਨ ਅੰਮ੍ਰਿਤਸਰ ਵਾਹਗਾ ਲਾਹੌਰ ਪਰ ਬਾਰਾਸਤਾ ਜੀਟੀ ਰੋਡ ਹਮਲਾ ਕਰਕੇ ਸ਼ਾਮ ਤੱਕ ਲਾਹੌਰ ਪਰ ਮੁਕੰਮਲ ਤੌਰ ਪਰ ਕਾਬਜ਼ ਹੋ ਜਾਏਗੇ। 7 ਡਿਵੀਜ਼ਨ ਖੋਰਾਲਾ ਬਰਕੀ ਰੋਡ ਪਰ ਚਲਤੇ ਹੋਏ ਲਾਹੌਰ ਪਹੁੰਚੇਗਾ। ਦੁਸ਼ਮਨ ਪੂਰੇ ਯਕੀਨ ਕੇ ਸਾਥ ਆ ਰਹਾ ਥਾ ਕਿ ਲੈਫਟੀਨੈਂਟ ਕਰਨਲ ਤਜਮਲ ਮਲਕ ਕੀ ਕਮਾਂਡ ਮੇਂ 114 ਬ੍ਰਿਗੇਡ ਕੀ 3 ਬਲੋਚ ਰੈਜੀਮੈਂਟ ਨੇ ਜੋ ਥੋੜ੍ਹੀ ਹੀ ਦੇਰ ਕਬ ਪਹੁੰਚੀ ਥੀ ਆਮ ਸ਼ਹਿਰੀਓ ਔਰ ਦੁਸ਼ਮਨ ਕੇ ਟੈਂਕੋ ਕੋ ਦੇਖਾ ਔਰ ਬਲਾ ਤਾਖੀਰ ਇੱਕ ਐਂਟੀ ਟੈਂਕ ਰਿਕੋਇਲ ਲੈਸ ਰਾਈਫਲ ਬਾਟਾਪੁਰ ਕੇ ਸਾਹਮਣੇ ਭੇਜ ਤੀ। ਇੱਕ ਬੈਲ ਗਾੜੀ ਜੋ ਚਾਰੇ ਸੇ ਲਦੀ ਹੋਈ ਆ ਰਹੀ ਥੀ ਕਿ ਜਾਨਵਰੋਂ ਕੋ ਖੋਲ ਕਰ ਉਸਕੇ ਪੀਛੇ ਗਨ ਲਗਾ ਦੀ ਔਰ ਜੂ ਹੀ ਇੰਡੀਅਨ ਸ਼ਰਮਨ ਟੈਂਕ ਪੁਲ ਪਰ ਪਹੁੰਚਾ ਤੋ ਫਾਇਰ ਕਰਕੇ ਉਸੇ ਆਗ ਕੇ ਸ਼ੋਲੋਂ ਕੀ ਨਜ਼ਰ ਕਰ ਦਿਆ। ਇਸਸੇ ਰਾਸਤਾ ਵੀ ਬੰਦ ਹੋ ਗਿਆ ਔਰ ਪੁਲ ਵੀ ਜੰਗ ਕੇ ਆਖਿਰ ਤੱਕ ਬਚਾ ਰਹਾ। ਇਸੀ ਤਰ੍ਹਾਂ ਭਾਰਤੀ ਫੌਜ ਨੇ ਕਸੂਰ ਪਰ ਹਮਲਾ ਕੀਆ ਤੋ ਪਾਕ ਫੌਜ ਕੇ ਜਵਾਨੋਂ ਨੇ ਜਵਾਂ ਮਰਦੀ ਸੇ ਲੜਤੇ ਹੋਏ ਦੁਸ਼ਮਨ ਕੀ ਕਮਰ ਤੋੜ ਦੀ।